0: ਮਦੇ ਗਾਸ ਚਿਮ ਚਰੇ ਜਾ ਤਾ ਰੋਂਗਾ ਤਾ ਤਾ ਤਰੇ ਹਮੋ ਰੇ ਥੀ ਸੰਦੇ ਨੇ ਜੇ ਰੋਂ ਨ ਸੇ ਨੇ ਜੇ ਤਾ ਸੰਦੇ ਨੇ ਜੋਰ
1: ਤਰੇ ਲਾ ਜੀ ਤਾ ਤਾ ਸੁਸੁ ਲੈ ਕਾ ਲੈ ਦੇ ਜੀ ਯੋ ਰੋ ਸੇ ਜੀ ਛਗ ਰੇ ਸੇ ਯੋ ਮੇ ਨਾ ਸਾਜੇ ਯੇ ਬਾ ਲਾ ਛਾਦਨ ਰੋ ਗਰੇ ਸੇ ਜੀ ਸੋ ਲਾ ਕਲੇ ਖਾਪ ਕਰ ਰਿੰ ਗਾ ਜੀ ਸੋ ਸੇ ਨਾ ਲਾ ਤੇ ਦੇ ਕੇ ਸਾਨੂੰ ਛੇ ਰੇ ਤਾ ਜੀ ਨੇ ਮੇ ਖਾਸੀ ਕਾ ਸਾਨੂੰ ਓ ਤਾ ਮੇ ਕੇ ਰਿਨੀ ਤੇ ਤਾ ਬੇ ਤੋਂ ਥੋਸੋ ਸੰਜੇ ਯਾ ਸੇਨੋਂ ਟੋਆ ਤਾਂ ਦੇ ਬਚੇ ਇੰਜੋ ਰਵਾ ਨੀ ਨੇ ਆਇਆ ਤਾਂ ਤੇ ਚੋ ਗੇ ਤੰਡੇ ਸੇ ਦੋ ਦੰਗਾ ਛੇਨੋਂ ਲਾ ਲੇਕਾ ਮਾਂਬੋ ਜੇ ਯੋ ਰਵਾ ਜੇ ਤੰਡੇ ਕਾ ਸਾਨੂੰ ਰਾਇਓ ਜੇ ਰੇ ਛੇਨੋਂ ਸਾਨੂੰ ਕੰਡੇ ਦਾ ਖੋਇਨ
0: ਨੀ ਨੇ ਜੇ ਕੇ ਨਾ ਮਾਚਾ ਮਮਾ ਨਾ ਜੇ ਇਨਾ ਦਾ ਲੋ ਲੋ ਯਸ ਰੇ ਲ ਲਾਸਾ ਨਾ ਸੁਨੇ ਤੇ ਤੇ ਨੀ ਗੇਮ ਗੇਮ ਬਕੋ ਨਾ ਬਕੋ ਪੋਂ ਦੇ ਜਤਿ ਨੇ ਹਿੰਗਾ ਕਾ ਨੀ ਜਨਾ ਚਗਰੋ तो जैसे चौंक आकर आना पाऊँ यहाँ से आना पाऊँ टोंटन ऐसा लोग रहते तो चौंक नो को चौंक दें ये को पाई को रिनी तो ता तबे तो जिते चौंक नो चौंक दे रहा ते बको जी ना ता ये योली चौंक चौंक ता लोचे नो ना ठेंचे रो या योली चेकर मोव माते ते ते ते चौंक ने ते ये तुरुवे शेंग के कना शोज़ ना ये तुरुवे नो ते ᱛᱩᱨᱩ ᱵᱟᱠᱚ ᱯᱷᱚᱝᱞᱮ ᱞᱮ ᱠᱷᱟᱢᱟ ᱪᱚᱨ ᱛᱮ ᱛᱟᱢ ᱵᱟᱠᱚ ᱡᱤᱛᱤ ᱤᱱᱟ ᱭᱟ ᱥᱮᱱᱟ ᱢᱟᱪᱟ ᱢᱟ ᱭᱟᱱ ᱛᱮ ᱯᱷᱚᱝ ᱞᱟᱥᱟᱞᱟ ᱪᱮᱫᱟ ᱴᱚᱥ ᱢᱟᱪᱟ ᱞᱚ ᱪᱮᱠᱟ ᱥᱢᱟᱨ ᱵᱟ ᱦᱤᱴᱚ ᱫᱚ ᱛᱨᱩ ᱥᱚᱱᱫᱮᱞᱟ
1: ᱥᱮᱱᱟ
0: ᱛᱟ ᱞᱮᱜᱟᱞᱤ ᱡᱮᱱᱟ ᱛᱮᱜᱟᱱ ᱫᱚ ᱛᱨᱩ ᱡᱚᱱ ᱱᱟ ᱱᱟ ᱱᱟ ᱩᱨᱪᱤ ᱡᱚᱱ ᱛᱮ ᱛᱮ ᱞᱮᱜᱟᱞᱤ ᱡᱮ ᱵᱟ ᱭᱩᱡᱟ ᱭᱮᱛᱮ ᱛᱨᱩ ᱡᱚᱱ ᱥᱚ
2: ᱪᱮᱚ ᱫᱮ ᱛᱟᱯᱮ ᱛᱚ ᱭᱟ ᱪᱮ ᱫᱚ ᱡᱤᱱᱤ ᱨᱟ ᱡᱤᱱᱡᱤ ᱠᱤ ᱪᱮ ᱛᱟ ᱡᱤᱱ ᱡᱤᱱᱡᱤ ᱠᱤ ᱪᱮ ᱛᱮᱱᱡᱤ ᱠᱟᱡᱤ ᱢᱚᱡᱤ ᱯᱟᱥᱚ ᱥᱟᱥᱟ ᱢᱟᱭᱢᱟ
1: ᱡᱮᱜᱚ
2: ᱛᱟᱡᱚ ᱨᱤᱱᱤ ᱫᱮ ᱪᱤᱱ ᱪᱩᱛᱟ ᱛᱟ ᱠᱟᱫᱮ ᱪᱮᱥᱟ ᱪᱤᱱ ᱨᱚᱥᱟ ᱨᱟᱥᱚ ᱥᱟᱥᱟ ᱛᱤ ᱪᱚᱣᱟ
0: ᱛᱟᱱ ᱛᱟᱫᱨᱮ
1: ᱠᱮᱱᱟ ᱛᱩᱡᱤ ᱪᱮᱛᱮ ᱟᱱᱟᱱ ᱛᱩᱜᱟ ᱫᱟ ᱡᱚᱢᱦᱮ ᱠᱮ ᱢᱟᱱ ᱱᱟᱢᱵᱟ ᱠᱮ ᱥᱟᱱᱚ ᱛᱟᱱᱫᱤ ᱪᱮ ᱨᱮᱱ ᱫᱚᱥᱟ ᱥᱟᱱ ᱡᱚ ᱛᱮᱝᱜᱟ ᱮᱱᱟ ᱱᱟᱱ ᱛᱩ ᱪᱟᱱ ᱨᱤ ᱥᱮᱥᱟ ᱢᱩᱡᱩ ᱡᱚᱢᱦᱮ ᱞᱟ ᱡᱟ ᱡᱚᱝ ᱠᱤ ᱪᱮᱝᱜᱟ ᱡᱟ ᱡᱚᱝ ᱥᱮᱱᱟ ᱛᱟ ᱪᱟᱞᱟ ᱧᱤᱯᱟ ᱡᱚᱝ ᱠᱤ ᱠᱮ ᱜᱮᱞᱟ ᱡᱮ ᱡᱮ ᱜᱮ ᱛᱮᱱᱫᱤ ᱥᱮ ᱨᱮ ᱨᱮ ᱠᱚᱱᱟ ᱭᱟᱝ ᱜᱮ ᱪᱟᱱ ᱨᱤ ᱪᱮ ᱥᱮᱱᱭᱩ ᱭᱟ ᱛᱮᱫᱤ ᱪᱟᱢᱵᱟ ᱠᱚᱱ ᱦᱟᱥᱟ ᱞᱟ ᱜᱮᱱ ᱨᱮᱱᱫᱩ ᱪᱮᱞ ᱯᱷᱮᱱᱫᱩᱞᱟ ᱛᱮᱫᱤ ᱭᱟᱢᱵᱚᱠᱚ ᱞᱤᱠ ᱛᱤᱪᱮ ᱨᱮᱱᱫᱩ ᱛᱟ ᱪᱮᱱᱚ ᱜᱚᱢᱚᱠ ᱛᱟᱢᱵᱚᱠᱚ ᱠᱟᱛᱟ ᱜᱮᱱ ᱫᱚ ᱥᱮ ᱠᱚᱱᱥᱚ ᱴᱨᱮᱫᱤ ᱪᱤ ᱥᱮᱵᱟᱱᱫᱟ ᱜᱮ ᱜᱟ ᱛᱮᱱᱡᱮ ᱠᱚᱢᱨᱤ ᱨᱤᱱᱤ ᱛᱮ ᱪᱷᱟᱫᱟ ᱛᱚ ᱭᱟ ᱛᱤᱪᱮ ᱭᱚᱫᱤ ᱪᱟᱢᱵᱟ ᱵᱚᱠᱚ ᱱᱤᱪᱮ ᱥᱮ ᱜᱨᱮ ᱥᱮ ᱠᱚ ᱭᱚᱢ ᱵᱤᱭᱤᱱ ᱥᱮ ᱛᱟ ᱛᱮᱱᱮ ᱪᱤ ᱠᱚᱱ ᱠᱚ ᱛᱮᱱᱮ ᱪᱤ ᱥᱚᱱᱟ ᱥᱚ ᱛᱮ ᱭᱟ ᱱᱟᱡᱚ ᱪᱤ ᱡᱚᱝ ᱦᱚᱸ ᱜᱚᱱ ᱡᱚ ᱠᱚᱢ ᱱᱟᱢᱵᱟ ᱱᱟ ᱪᱤᱛᱟᱝ ᱠᱮ ᱭᱟᱝ ᱜᱚᱥᱚ ᱛᱟ ᱡᱚᱝ ᱦᱚᱸ ᱥᱮ ᱱᱟᱱᱫᱟ ᱛᱤᱱᱪᱤ ᱠᱚᱢ ᱱᱟᱢᱵᱟ ᱨᱤᱱᱤ ᱞᱟ ᱜᱟᱣᱟ ᱛᱟ ᱛᱟ ᱨᱤᱱᱤ ᱞᱟ ᱛᱚᱝᱜᱤ ᱛᱮᱱᱮ ᱨᱤᱱᱤ ᱡᱤᱱᱡᱤ ᱞᱟ ᱜᱟᱝᱠᱤ ᱛᱟᱱᱫᱟ ᱭᱚ ᱵᱟᱡᱤ ᱪᱷᱮᱱᱫᱟ ᱟ ᱛᱟᱞᱚ ᱱᱟᱱᱫᱟ ᱪᱷᱟᱱᱫᱚ ᱛᱟᱡᱤ ᱭᱟᱛᱚ ᱠᱤᱯᱮ ᱛᱟ ᱨᱮᱱᱫᱚ ᱪᱷᱮᱢᱵᱚ ᱡᱤ ᱯᱮᱥᱚ ᱛᱤᱱᱚᱱᱤ ᱯᱟᱡᱮ ᱥᱟᱜᱟ ᱴᱩᱠᱪᱚ ᱞᱟᱥᱚ ᱱᱮ ᱯᱟᱡᱮ ᱥᱮᱜᱟ ᱪᱟ ᱢᱟᱱᱥᱚ ᱛᱤᱱᱪᱤ ᱠᱷᱚᱱᱫᱚ ᱱᱮ ᱨᱮᱱᱫᱚ ᱥᱮᱥᱮ
2: ᱛᱮᱱᱩ ᱨᱮᱱᱚ ᱠᱚ ᱛᱟ ᱯᱮᱱᱟ ᱞᱟᱦᱤ ᱜᱮ ᱛᱚᱱᱤ ᱱᱟᱨᱮ ᱛᱮᱱᱮ ᱦᱮᱸᱜᱟ ᱟᱥᱚ ᱠᱚ ᱡᱩᱱᱡᱮᱱ ᱜᱮ ᱛᱚᱱᱤ ᱛᱟ ᱴᱨᱚ ᱛᱟ ᱛᱮᱱᱤ ᱡᱮᱱ ᱵᱮᱛᱟ ᱡᱤᱛᱟ ᱠᱚ ᱠᱚ ᱱᱤ ᱱᱟ ᱡᱚᱨᱤ ᱵᱟᱜ ᱠᱚ ᱥᱮᱢᱚᱱᱟ ᱡᱤᱱᱟ ᱯᱷᱟᱝᱠᱟ ᱴᱨᱮᱭᱟ ᱛᱟ ᱛᱮᱱᱮ ᱫᱚ ᱥᱚᱜ ᱡᱤᱱ ᱨᱮᱭᱟ ᱛᱟ ᱛᱮᱱᱮ ᱫᱚ ᱠᱚᱭᱟ ᱛᱟ ᱡᱤᱭᱟᱝ ᱜᱮ ᱛᱷᱟᱱᱡᱤ ᱡᱤ ᱢᱚᱵᱚ ᱠᱷᱟᱭᱟ ᱛᱟ ᱛᱮᱱᱮ ᱡᱮᱱ ᱢᱟᱨᱥᱚᱱ ᱜᱮ ᱪᱟᱱᱤ ᱛᱮᱱᱮ ᱡᱚᱴᱩᱱ ᱜᱮ ᱱᱟᱢᱵᱟ ᱡᱤᱱᱟ ᱛᱟ ᱪᱟ ᱪᱷᱟᱛᱚᱱ ᱱᱟ ᱚᱢᱟ ᱴᱩ ᱛᱮᱱᱮ ᱱᱟᱥᱤ ᱪᱤᱥᱩ ᱱᱤᱢᱵᱟ ᱜᱮ ᱛᱟᱱ ᱥᱚᱭ ᱜᱮ ᱭᱚᱡᱮ ᱢᱚᱵᱚ ᱡᱤ ᱞᱮᱛᱚᱱ ᱡᱤᱭᱟ ᱨᱚ ᱛᱮᱥᱚ ᱜᱮ ᱪᱟᱱᱤ ᱛᱟᱱ ᱛᱮᱱᱮ ᱜᱮ ᱢᱟᱛᱟ ᱭᱮᱱᱫᱟ ᱱᱟ ᱡᱟᱪᱟ ᱥᱚᱢ ᱱᱮ ᱡᱟᱪᱟ ᱱᱤ ᱫᱤ ᱯᱟᱪᱤ ᱛᱤᱱ ᱪᱤᱝ ᱞᱮ ᱡᱚ ᱥᱟᱨᱟ ᱥᱟᱱᱥᱟᱨ
1: ᱡᱮᱱᱫᱚ ᱛᱮᱱᱮ ᱛᱟᱫᱟ ᱪᱩᱱᱪᱩ ᱱᱟᱢᱵᱟ ᱛᱟ ᱛᱟᱫᱟ ᱜᱟᱱᱪᱚ ᱠᱚ ᱠᱚᱥ ᱠᱟᱥ ᱯᱟᱯᱟ ᱦᱮᱡᱤ ᱛᱟ ᱨᱮᱵᱟ ᱨᱮ ᱨᱟᱞᱟ ᱨᱮᱵᱟ ᱮᱫᱤ ᱥᱟᱢᱵᱟ ᱛᱟᱫᱟ ᱨᱮᱵᱟ ᱜᱟᱱᱪᱚ ᱪᱚᱝ ᱦᱮ ᱞᱟᱥᱚ ᱵᱟ ᱛᱟ ᱛᱮᱱ ᱨᱮ ᱪᱷᱟᱫᱤ ᱪᱟᱢᱵᱟ ᱯᱩᱜ ᱪᱩᱱᱪᱩ ᱛᱮᱱ ᱪᱚ ᱠᱟ ᱜᱟᱯᱩ ᱠᱟᱱᱫᱤ ᱥᱮ ᱦᱤᱭᱚ ᱨᱮ ᱠᱚᱱᱡᱚ ᱪᱤᱱᱭᱟᱱ ᱫᱚ ᱪᱷᱟᱵᱟ ᱛᱟ ᱛᱮᱱᱮ ᱠᱚᱱᱡᱚ ᱡᱟᱝ ᱥᱟᱱᱮ ᱥᱟᱱᱚ ᱛᱮᱱ ᱨᱮ ᱟᱝᱜᱟ
0: ᱤᱭᱟᱹ ᱟᱱ ᱪᱩᱱᱪᱚ ᱢᱟ ᱫᱟ ᱛᱟᱨᱚᱱ ᱦᱟᱴᱚᱱ ᱴᱷᱩᱢᱟ ᱡᱟᱜᱟ ᱟᱱ ᱪᱩᱱᱪᱚ ᱢᱟ ᱞᱚᱰᱟ ᱛᱟ ᱪᱩᱱᱪᱚ ᱢᱟ ᱞᱚᱨᱟᱱ ᱥᱤᱢᱵᱟ ᱞᱚᱨᱟᱱ ᱜᱮᱣᱟ ᱛᱤᱭᱟᱹ ᱥᱮᱜᱟ ᱟᱱ ᱛᱮᱱᱪᱟ ᱱᱟᱱᱟ ᱥᱚᱨᱮ
1: ᱟᱢᱟ
0: ᱛᱟ ᱛᱟ ᱤᱭᱟᱹ ᱯᱷᱟᱭᱤᱜ ᱢᱟ ᱪᱤᱡᱚ ᱥᱟᱭ ᱱᱟ ᱛᱮ ᱰᱚᱞᱤ ᱜᱤᱥᱟᱱ ᱞᱟ ᱛᱟ ᱪᱷᱟᱛᱨ ᱜᱟᱵᱚᱨᱮ ᱥᱩᱢᱟᱞ ᱛᱟ ᱟᱱᱤᱭᱚ ᱱᱮᱡᱮᱱᱟ ᱛᱨᱚᱨᱮ ᱛᱟ ᱤᱭᱟᱹ ᱞᱚ ᱪᱷᱮᱛᱚ ᱤᱭᱟᱹ ᱜᱟ ᱯᱷᱟᱢᱟ ᱛᱤ ᱛᱩᱢᱟᱭᱱᱟ ᱢᱚᱱᱫᱟ ᱴᱩᱪᱮ ᱠᱷᱟᱫᱟ ᱥᱚᱨᱮ
1: ᱜᱟᱝᱜᱮ
2: ᱢᱚᱵᱚᱭᱟᱥ ᱢᱚᱨᱮ ᱛᱟᱱᱛᱟ ᱢᱚᱥᱚ ᱯᱟᱭᱮᱱ ᱨᱮᱱᱟ ᱨᱟᱢᱵᱟ ᱤᱭᱟᱹᱥ ᱚᱢᱚᱱ ᱱᱟ ᱡᱤᱨᱮ ᱫᱮᱥᱤ ᱱᱚᱛᱚ ᱛᱟ ᱪᱷᱮᱣᱟ ᱛᱚ ᱥᱚ ᱞᱚ ᱤᱭᱩ ᱪᱮ ᱠᱟᱞᱟ ᱱᱟᱜᱤ ᱢᱮ ᱛᱮ ᱨᱩ ᱡᱚᱝ ᱡᱚᱝ ᱨᱮ ᱫᱚᱨᱟ
1: ᱡᱮᱱᱟ
2: ᱥᱚ ᱜᱩ ᱛᱟ ᱪᱚ ᱜᱩ ᱪᱟᱱᱤ ᱱᱚᱛᱚ ᱯᱟᱭᱮ ᱜᱮ ᱪᱚᱪᱮ ᱛᱚ ᱥᱚ ᱫᱚᱝ ᱡᱮᱛᱟ ᱛᱮᱱᱟ ᱠᱚᱥᱚ ᱜᱩ ᱪᱟᱱᱤ ᱱᱟ ᱨᱮᱵᱟ ᱫᱚᱝ ᱡᱮ ᱛᱮᱱᱤ ᱨᱮᱵᱟ ᱢᱚᱱᱟ ᱭᱟ ᱢᱟ ᱪᱩᱱ ᱠᱮ ᱛᱮ ᱪᱚ ᱜᱮ ᱛᱮᱱᱤ ᱜᱚᱨᱚ ᱥᱚ ᱢᱚᱱᱟ ᱡᱤᱛᱟ ᱪᱟᱢᱫᱚ ᱪᱚᱪᱮ ᱥᱚ ᱢᱚᱱᱟ ᱡᱮ ᱪᱮᱨᱮ ᱨᱮ ᱫᱚᱝ ᱡᱮ ᱯᱟ ᱛᱮᱱᱟ ᱜᱩ ᱛᱟ ᱪᱚ ᱛᱚ ᱥᱚ ᱫᱚᱝ ᱡᱮ ᱛᱮᱱᱤ ᱚᱢᱟ ᱧᱩ ᱛᱮ ᱪᱚ ᱜᱮ ᱛᱟ ᱠᱚᱥᱚ ᱠᱚᱥᱚ ᱞᱟ ᱛᱟ ᱯᱤᱞᱤ ᱜᱮ yāng shībī kī shīdō sā mā nā kī tā pāng chūk chā tē pō tā sō chā yā tēne rāmbā kī nā lō gēmbā tā sō jīng chā mā tā yā rī chā ndē yā rāmbā kī ndē rī kī jū yā yā pā tēne rāmbā chū yā tā sō nā sā ngā mā chūng chōng ngā ānyū kī kā nī pā rā gōng shīn rā jī chā tēne dē jī mā rāmbā nō